0: تعرف كده.
1: ਬਹੁਤ ਸ਼ੁਕਰੀਆ ਦੱਸਣ ਦਾ ਸੀ ਤਾਂ ਹਾਣੇ ਅਸਾਂ ਕਰ ਕਾਲ ਤੇ ਕੇਰ ਆਹੇ ਹੈਲੋ ਅਸਲਾਮ ਅਲੈਕੁਮ
0: ਵਾਲੇਕੁਮ ਸਲਾਮ ਮਿੱਠਾ ਮਾਣੂ
1: ਸਾਈਂ ਕੇਰ ਸਾਹਿਬ ਹੈ ਕਿਥਾਂ ਕਾ
0: ਸਾਈਂ ਰਾਂਝਨ ਕੋਰੀ ਕੋਰੀ ਗੋਟ ਮੀਰਪੁਰ ਖਾਸ ਕਾ
1: ਛਾ ਹਾਲ ਹੈ ਰਾਂਝਨ ਸਾਈਂ ਖੁਸ਼ ਆਇਓ ਠੀਕ ਆਇਓ
0: ਅੱਲਾ ਪਾਕ ਜੋ ਸ਼ੁਕਰ ਹੈ ਸਾਈਂ ਤਮਾਮ ਦੁਆਵਾਂ
1: ਹਾਂ ਮੌਸਮ ਕੀ ਹੈ ਤਾਂ
0: ਕਈ ਮੌਸਮ ਤਾਂ ਮਾਸ਼ਾਅੱਲਾ ਗਰਮ ਥੀ ਹੋ
1: ਅੱਛਾ ਮਜ਼ੋ ਥੀ ਹੋ ਮੌਸਮ ਜੋ
0: ਮੌਸਮ ਗਰਮ ਹੈ
1: ਸੁਠੀ ਗੱਲ ਆ ਸਿਹਤ ਜੇ ਲਾ ਜ਼ਰੂਰੀ ਹੈ ਨ ਮੌਸਮ ਗਰਮ ਹਿਨ ਹੀ ਆਹੇ ਸਾਰਿਨ ਜੇ ਪਚਣ ਜੀ ਮੌਸਮ ਤ ਫਸਲ ਜੇ ਲਿਹਾਜ਼ ਖਾਂ ਕੁਦਰਤੀ ਨਿਜ਼ਾਮ ਆਏ ਗਰਮੀ ਆ ਛੋ ਤਾਂ ਮਥਾਂ ਸਰਦੀ ਬਚਣੀ ਆ ਵਰੀ ਜੇਕਰ ਤਾਂ ਚਾਰ ਚਾਰ ਦਫ਼ਾ ਵਹਿਜੰਦੋ ਤਾਂ ਸਿਹਤ ਆਪ ਰਹਿੰਦੋ ਨਾ ਅਲਹਮਦੁਲਿਲਾ ਅਲਹਮਦੁਲਿਲਾ ਤਵਾਂਜੀ ਦੁਆ ਹੈ ਬਿਲਕੁਲ ਖੁਸ਼ਬਾਸ਼ ਐ ਹਸ਼ਾਸ਼ ਬਸ਼ਾਸ਼ ਲਗੋ ਪਿਓ ਆਇਆ ਸਾਈਂ ਮਾ ਥੋਰਾਏ ਤੋ ਆਇਆ ਤਵਾਂਜੇ ਦੁਆਉਣ ਤ ਜੀਣ ਸਿਖਾਰਿਓ ਆ ਕੁਰਬ ਸਾਈਂ ਸਾਈਂ ਮੁੰਹਜੂ ਦੁਆਉ ਤਾਂ ਸਾ ਗਦੈਨ ਲਖ ਥੋਰਾ ਤਾਂ ਸਾ ਤਾਂ ਅਸਾਂ ਸਾ ਗੱਡ ਆਇਓ ਤਾਂ ਸਾ ਗੱਡ ਬਿਓ ਕੇਰ ਹੈ ਜਲਦੀ ਨਾਲਾ ਵਠੰਦੋ ਤਾਂ ਮਾ ਬ੍ਰੇਕ ਨਾ ਲੈ ਵਿੰਦਸ
0: ਜੀ ਜੀ ਹਿਕੜੋ ਆਏ ਡਾਕਟਰ ਲਾਲਚੰਦ ਹਿਕੜੋ ਆ ਡਾਕਟਰ ਫਰਾਨ ਹਿਕੜੋ ਆਏ ਮੁੰਹਜੋ ਦੋਸਤ ਅਜ਼ੀਮ ਲਾਖੋ ਹਿਕੜੋ ਆਏ ਹਕੀਮ ਲਾਖੋ
1: ਜੀ ਜੀ
0: ਪਿਓ ਆਏ ਨਿਆਜ਼ ਜੁਣੀ ਜੋ
1: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਓਕੇ ਜਨਾਬ ਸਾਜ਼ਿਆਂ ਵਾਲੇ ਸਾਥ ਮੈਂ ਨਾ ਡਿਡੋ ਨਾ ਡਿਡੋ ਬ੍ਰੇਕ ਹੈ ਮੈਂ ਜੋ ਵਾਪਸ ਤੋਂ ਜਾ
2: It's 6:45 PM. This time check is brought to you by
3: Bank Islam ne laya Pakistan ka pehla Sharia compliant gold based financing.
4: دنیا کے زیادہ تر ممالک سے پولیو کا خاتمہ ہو چکا ہے صرف دو ملک رہتے ہیں جہاں یہ وائرس ابھی تک بچوں کا محفوظ مستقبل چھین رہا ہے اور بدقسمتی سے ہمارا ملک بھی ان دو ممالک میں شامل ہے اب ذمہ داری ہم سب کی ہے ہر مہم کے دوران اپنے بچوں کو پولیو سے بچاؤ کے دو قطرے لازمی پلوائیں پولیو مطلب مستقل معذوری
3: سونا صرف زیور نہیں ہر گھر کی امانت ہوتی ہے اسی لیے بینک اسلام نے لایا پاکستان کا پہلا شریا کمپلائنٹ گولڈ بیسڈ فائنینسنگ جس سے ملے 50 لاکھ روپے تک کی فائنینسنگ 4 سال تک کی مدت کے ساتھ بینک اسلامی گولڈ بیسڈ فائنینسنگ سے امانت کو اپنی جگہ رہنے دو آج ہی 111-475-264 یا bankislami.com.pk پر اپلائی کریں شرائط و ضوابط لاگو ہیں
5: دھر معشوم ورکوٹی ورکوٹی